0: ਵਾਰੀ ਮੈਂ ਬਹੁਤ ਹੋ
1: ਬੋਕੋ ਬੋਕੋ ਬੋਕੋ ਤੇਰੇ ਬੋਕੋ ਕਹਿੰਦੇ
0: ਔਰ ਬੂਹਾ ਔਰ ਬੂਹਾ ਏ ਔਰ ਬੂ ਕਲੈਂਡਿਕ ਪੰਚਾਗਰਾ ਮਾਰੂਲਿਆਵਾ ਕੁਰੇ ਮਿਸਰੰਦੇ ਤੇਮੋ
1: ਕੀਂਬਾ
0: ਤੇਮੋ
1: ਕੀਂਬਾ ਕੀਂਬਾ ਲੈ ਨੀ ਵਾਕਾ ਫਿਕਾਤੇ ਲੈ ਕੁਆ ਲੈ ਕਿਸੋ ਮਾ ਵਿਰਾਨਾਂਬੇਤੋ ਕੀਬੂ ਵਾਤੂਸੀ ਬਾਬੀਰਾ ਮਾਂਬੇਤੋ
0: ਏ ਰੋਗੋ ਬੇਬਰੇ ¡Bando abajo, orejo, mande! ¡Carume, con carañe! ¡El calé de burro, anda! ¡Temo!
1: ¡Quimba!
0: ¡Temo!
1: ¡Temo! ¡Temo!